0: Jeremy. Chinar Beats with Harshit Deva, only on Radio Chinar 90.4 FM.
1: ਉਹ ਮੈਨੂੰ ਇੱਕ ਮੋਟਰਸਾਈਕਲ ਦਿਲਾ ਦੋ ਨਾ।
2: ਕੁਝ ਹੋਰ ਮੰਗ ਲੈਣਾ, ਮੋਟਰਸਾਈਕਲ ਨਹੀਂ।
3: ਦਿਲਾ ਦੀਜੀਏ ਨਾ।

0: ਤੱਕ ਲਿਆ, ਤੇਰਾ ਬਾਪ ਤੱਕ ਲਿਆ।
1: ਕਰੋ ਹੰਗਾਮਾ ਆਜੇ ਅਸਰਾ ਕੇ ਸਾਥ,
2: ਓਨਲੀ ਓਨ ਰੇਡੀਓ ਚੁਨਾਰ 90.4 FM।